ਬੇਰੰਗ ਜੀ ਦੁਨੀਆ ਦਾ ਇੰਪਰੈਸ਼ਨ ਲੱਗਦਾ ਹੈ, ਚੁੱਪ ਇੰਨਾ ਜ਼ਿਆਦੇ ਆ ਡਿਪਰੈਸ਼ਨ ਲੱਗਦਾ ਹੈ, ਲੱਗਦਾ ਹੈ ਜਜ਼ਬਾਤਾਂ ਦਾ ਕੋਲਾਈਡ ਹੋ ਗਿਆ ਹੈ, ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ, ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ। ਅਲਵਿਦਾ।

ਤੁਸੀਂ ਸੁਣ ਰਹੇ ਹੋ ਹਿੰਦੀ ਤੇ ਪੰਜਾਬੀ ਸ਼ੋਅ WWY 107.7 ਵਾਇਲਾ FM ਤੇ ਤੁਸੀਂ ਇਸ ਨੂੰ ਹਰ ਹਫਤੇ ਸੁਣ ਸਕਦੇ ਹੋ 4 ਵਜੇ ਤੋਂ ਲੈ ਕੇ 5 ਵਜੇ ਤੱਕ ਐਡੀਲੇਡ ਦੇ ਟਾਈਮ ਦੇ ਅਨੁਸਾਰ, ਤੇ ਇਹ ਪ੍ਰੋਗਰਾਮ ਹਰ ਸ਼ੁੱਕਰਵਾਰ ਪੇਸ਼ ਕੀਤਾ ਜਾਂਦਾ ਹੈ।